0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਹਰ ਪਾਕਿਸਤਾਨੀ ਕੇ ਦਿਲ ਕੀ ਪੁਕਾਰ ਚਾਹੇ ਬਣੇ ਬਸ ਟਪਾਲ ਦਾਨੇਦਾਰ
2: There's music, and then there's magic. One above, FM 101.

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਹਰ ਪਾਕਿਸਤਾਨੀ ਕੇ ਦਿਲ ਕੀ ਪੁਕਾਰ ਚਾਏ ਬਨੇ ਬਸ ਟਪਾਲ ਦਾਨੇਦਾਰ
2: There's music, and then there's magic. One above FM 101.

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ
2: ਸੋਹਣੇ ਭੈਣ ਭਰਾ ਤੇ ਮੇਰੇ ਬਜ਼ੁਰਗੋ ਇਸ ਉਮੀਦ ਦੇ ਨਾਲ ਕਿ ਤੁਸੀਂ ਰੱਬ ਦੀ ਮਿਹਰਬਾਨੀ ਨਾਲ ਮਜ਼ੇ ਵਿੱਚ ਹੋਵੋਗੇ ਤੁਹਾਡੀ ਮੇਜ਼ਬਾਨ ਸਾਇਮਾ ਤੁਹਾਡੀ ਖਿਦਮਤ ਵਿੱਚ ਦਿਲੋਂ ਸਲਾਮ ਪੇਸ਼ ਕਰਦੀ ਹੈ ਭੈਣ ਭਰਾ
1: ਹਰਬਲ ਐਕਸਪਰਟ ਪ੍ਰੋਫੈਸਰ
2: ਸੁਲੇਮਾਨ ਦੇ ਤਿੱਬੀ ਮਸ਼ਵਰੇ ਉਹ ਪ੍ਰੋਗਰਾਮ ਹੈ ਜਿਹਦੇ ਵਿੱਚ ਪਾਕਿਸਤਾਨ ਦੇ ਮਸ਼ਹੂਰ ਤੇ ਬਹੁਤ ਹੀ ਸਿਆਣੇ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਤਸ਼ਰੀਫ ਲਿਆਉਂਦੇ ਨੇ ਜਿਨ੍ਹਾਂ ਨੂੰ ਕਈ ਵਾਰੀ ਗੋਲਡ ਮੈਡਲ ਵੀ ਮਿਲਿਆ ਸੋਹਣੇ ਭੈਣ ਭਰਾ ਘਬਰਾਓ ਨਹੀਂ ਮੈਂ ਤੁਹਾਡੀ ਗੱਲਬਾਤ ਸੁਲੇਮਾਨ ਸਾਹਿਬ ਨਾਲ ਕਰਵਾਵਾਂਗੀ ਪਰ ਤੁਸੀਂ ਪਹਿਲਾਂ ਨੋਟ ਫਰਮਾਓ ਸਾਡਾ ਪਤਾ ਤੇ ਫੋਨ ਨੰਬਰ
1: ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 0423772716 ਯਾਨੀ 0423772716 ਮੋਬਾਈਲ ਨੰਬਰ ਹੈ 0300414 2608 ਯਾਨੀ 0300414 2608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com
2: ਭੈਣ ਭਰਾਓ ਉਡੀਕਾਂ ਮੁੱਕ ਗਈਆਂ ਤੇ ਸ਼ੁਰੂ ਕਰਨੇ ਆ ਗੱਲਬਾਤ ਸੁਲੇਮਾਨ ਸਾਹਿਬ ਜੀ ਆਇਆਂ ਨੂੰ ਮਾਸ਼ਾਅੱਲਾ ਬੜੇ ਸਮਾਰਟ ਨਜ਼ਰ ਆ ਰਹੇ ਹੋ ਖੈਰ ਤੇ ਹੈ
3: ਅਲਹਮਦੁਲਿਲਾ ਸਹਿਮਾ ਜੀ ਸਭ ਖੈਰ ਹੈ ਜੇ ਖੈਰ ਨਾ ਹੋਵੇ ਤੇ ਭਲਾ ਬੰਦਾ ਸਾ ਸਮਾਰਟ ਹੋ ਸਕਦਾ
2: ਜੀ ਗੱਲ ਤੇ ਹੈ ਪਰ ਬਾਜ਼ ਬੰਦੇ ਜਦੋਂ ਖੈਰ ਨਹੀਂ ਨਾ ਹੁੰਦੀ ਉਦੋਂ ਸਮਾਰਟ ਹੁੰਦੇ ਨੇ ਖਾਸ ਤੌਰ ਤੇ ਮੁੰਡੇ ਖੁੰਡੇ
3: ਸਹਿਮਾ ਜੀ ਜਿਹੜੇ ਮੁੰਡੇ ਖੁੰਡੇ ਇਹੋ ਜਿਹੇ ਮਕਸਦ ਲਈ ਸਮਾਰਟ ਬਣਦੇ ਨੇ ਨਾ ਉਹਨਾਂ ਨੂੰ ਫਿਰ ਮਸਲੇ ਵੀ ਹੁੰਦੇ ਨੇ
2: ਜੀ ਤੁਸੀਂ ਬਿਲਕੁਲ ਠੀਕ ਆਖਿਆ ਜੇ ਤੇ ਇਹ ਈਮੇਲ ਵੀ ਇੱਕ ਇਹੋ ਜਿਹਾ ਹੀ ਸਮਾਰਟ ਭਰਾ ਦੀਏ ਜਿਨ੍ਹਾਂ ਦਾ ਨਾਂ ਫਾਰੂਕ ਹੈ ਇਹ ਕਹਿੰਦੇ ਨੇ ਕਿ ਮੈਂ BSc ਕਰ ਰਿਹਾ ਵਾਂ ਸੁਲੇਮਾਨ ਸਾਹਿਬ ਇਹਨਾਂ ਨੇ ਹੋਰ ਗੱਲਾਂ ਵੀ ਲਿਖੀਆਂ ਨੇ ਜਿਹੜੀਆਂ ਤੁਸੀਂ ਪੜ੍ਹੀਆਂ ਨੇ
3: ਹਾਂ ਹਾਂ ਮੈਂ ਪੜ੍ਹ ਲਈਆਂ ਸਭ
2: ਹੁਣ ਤੁਸੀਂ ਇਹਨਾਂ ਨੂੰ ਮਸ਼ਵਰਾ ਦਿਓ ਕਿ ਇਹਨਾਂ ਦੀ ਸਿਹਤ ਕਿੰਝ ਠੀਕ ਹੋਵੇਗੀ
3: ਬੇਟਾ ਜੀ ਇਨਸਾਨ ਦਾ ਫਰਜ਼ ਹੈ ਕਿ ਉਹ ਆਪਣੀ ਹਿਫਾਜ਼ਤ ਆਪ ਕਰੇ ਜਿਹੜਾ ਬੰਦਾ ਆਪਣੇ ਦਮ ਨੂੰ ਪਾਕ ਰੱਖਣਾ ਚਾਹਵੇ ਉਹਨੂੰ ਭੈੜੀ ਸੋਬਤ ਵੀ ਖਰਾਬ ਨਹੀਂ ਕਰ ਸਕਦੀ
2: ਬਿਲਕੁਲ ਸਹੀ
3: ਬੇਟਾ ਜੀ ਮੈਂ ਤੁਹਾਡੀ ਬਿਮਾਰੀ ਤੇ ਤੁਹਾਡੀ ਹਾਲਤ ਨੂੰ ਸਮਝ ਗਿਆ ਵਾਂ ਇਸ ਲਈ ਆਪਣੀ ਸਿਹਤ ਦੀ ਹਿਫਾਜ਼ਤ ਕਰੋ ਤੇ ਤੁਹਾਡੀ ਤਰ੍ਹਾਂ ਜਿਹੜੇ ਹੋਰ ਵੀ ਬਰਖੁਦਾਰ ਨੇ ਇਨ ਮਸਾਇਲ ਦੇ ਵਿੱਚ ਮੁਬਤਲਾ ਨੇ ਉਹਨਾਂ ਨੂੰ ਵੀ ਮੈਂ ਕਹਾਂਗਾ ਕਿ ਕਿਸੇ ਤਰ੍ਹਾਂ ਮੇਰੇ ਦਵਾਖਾਨੇ ਦੇ ਕਿਸੇ ਦਿਨ ਤਸ਼ਰੀਫ ਲਿਆਓ ਮੈਂ ਇਨਸ਼ਾਅੱਲਾ ਤੁਹਾਡਾ ਮੁਕੰਮਲ ਚੈੱਕਅਪ ਕਰਾਂਗਾ ਤੁਹਾਨੂੰ ਵੇਖਾਂਗਾ ਤੁਹਾਡੀ ਨਬਜ਼ ਵੇਖਾਂਗਾ ਅਤੇ ਤੁਹਾਡਾ ਕੇਸ ਸੀ ਲਵਾਂਗਾ ਅਤੇ ਉਸ ਤੋਂ ਬਾਅਦ ਇਨਸ਼ਾਅੱਲਾ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਲੇਕਿਨ ਇੱਕ ਗੱਲ ਮੈਂ ਕਹਾਂਗਾ ਕਿ ਬਰਖੁਦਾਰੇ ਜਿਹੜੇ ਨਾ ਆਪਣਾ ਜ਼ਿਹਨ ਨੂੰ ਪਾਕ ਪਾਕੀਦਾ ਰੱਖਣ ਇਨਸ਼ਾਅੱਲਾ ਦਵਾਈ ਇਸਤੇਮਾਲ ਕਰਨ ਮੁੜ ਕੇ ਦੁਬਾਰਾ ਇਹਨਾਂ ਨੂੰ ਇਹੋ ਜਿਹੀ ਤਕਲੀਫ ਨਹੀਂ ਹੋਵੇਗੀ
2: ਇਨਸ਼ਾਅੱਲਾ ਜੀ ਫਾਰੂਕ ਭਾਈ ਹੁਣ ਤੁਸੀਂ ਗੈਰ ਜ਼ਰੂਰੀ ਸਮਾਰਟ ਨਹੀਂ ਬਣਨਾ ਸੁਲੇਮਾਨ ਸਾਹਿਬ ਨੂੰ ਛੇਤੀ ਮਿਲਣਾ ਤਾਂ ਕਿ ਤੁਹਾਡੀ ਸਿਹਤ ਠੀਕ ਹੋ ਜਾਵੇ ਸੁਲੇਮਾਨ ਸਾਹਿਬ ਅਗਲੀ ਈਮੇਲ ਭੈਣ ਹੋਰਾਂ ਦੀ ਹੈ ਇਹਨਾਂ ਨੇ ਤੁਹਾਡੇ ਕੋਲੋਂ ਵਾਲਾਂ ਦਾ ਤੇਲ ਮੰਗਵਾਇਆ ਸੀ ਇਹਨਾਂ ਨੂੰ ਬਹੁਤ ਹੀ ਫਾਇਦਾ ਹੋਇਆ ਇਹ ਕਹਿੰਦੀਆਂ ਨੇ ਕਿ ਮੇਰੇ ਵਾਲ ਬਹੁਤ ਚੰਗੇ ਹੋ ਗਏ ਨੇ ਹੁਣ ਮਸਲਾ ਇਹ ਵੇ ਕਿ ਮੇਰੀ ਭੈਣ ਨੂੰ ਛਾਈਆਂ ਤੇ ਮੁਹਾਸੇ ਬਹੁਤ ਨਿਕਲਦੇ ਨੇ ਕਈ ਲੋਸ਼ਨ ਤੇ ਕਰੀਮਾਂ ਇਸਤੇਮਾਲ ਕੀਤੀਆਂ ਪਰ ਫਾਇਦਾ ਨਹੀਂ ਹੋਇਆ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ ਜੀ ਸੁਲੇਮਾਨ ਸਾਹਿਬ ਹੁਣ ਤੁਸੀਂ ਕੀ ਕਹਿੰਦੇ ਹੋ
3: ਸਹਿਮਾ ਜੀ ਮੈਂ ਤੇ ਉਹੀ ਕਹਾਂਗਾ ਕਿ ਦਵਾਈ ਇਸਤੇਮਾਲ ਕਰਨ ਜਿਸ ਤਰ੍ਹਾਂ ਇਹਨਾਂ ਦੇ ਵਾਲ ਠੀਕ ਹੋਏ ਨੇ ਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਇਹਨਾਂ ਦੀ ਭੈਣ ਨੂੰ ਵੀ ਮੁਕੰਮਲ ਆਰਾਮ ਆ ਜਾਵੇਗਾ ਭੈਣ ਜੀ ਤੁਸੀਂ ਆਪਣੀ ਭੈਣ ਨੂੰ ਮਿਰਚ ਮਸਾਲੇਦਾਰ ਚੀਜ਼ਾਂ ਤੋਂ ਇਸ ਤਰ੍ਹਾਂ ਬਿਲਕੁਲ ਪਰਹੇਜ਼ ਕਰਾਓ ਮਸਲਨ ਮੱਛਰੀ ਅੰਡਾ ਬਿਲਕੁਲ ਨਾ ਖਾਣ ਦਿਓ ਸਬਜ਼ੀਆਂ ਦਾ ਜ਼ਿਆਦਾ ਇਸਤੇਮਾਲ ਕਰੋ ਫਰੂਟ ਦਾ ਵੀ ਜ਼ਿਆਦਾ ਇਸਤੇਮਾਲ ਕਰਾਓ ਅਤੇ ਜਿਹੜੀ ਦਵਾਈ ਮੈਂ ਪਾਰਸਲ ਕਰਾ ਰਿਹਾ ਉਹ ਬਾਕਾਇਦਗੀ ਨਾਲ ਇਸਤੇਮਾਲ ਕਰਨ ਇਨਸ਼ਾਅੱਲਾ ਚਿਹਰਾ ਬਿਲਕੁਲ ਸਾਫ਼ ਹੋ ਜਾਵੇਗਾ
2: ਇਨਸ਼ਾਅੱਲਾ ਸੁਲੇਮਾਨ ਸਾਹਿਬ ਕੋਈ ਇਹੋ ਜਿਹੀ ਦਵਾਈ ਦੱਸੋ ਜਿਹਦੇ ਨਾਲ ਕਦੀ ਵੀ ਝੁਰੀਆਂ ਨਾ ਪੈਣ ਯਾਨੀ ਚਿਹਰਾ ਹਮੇਸ਼ਾ ਹੀ ਜਵਾਨ ਰਹੇ
3: ਵਾਹ ਜੀ ਵਾਹ ਕਿਆ ਬਾਤ ਹੈ ਸਹਿਮਾ ਜੀ ਇਹ ਜੀ ਦਵਾਈ ਤੇ ਆਬੇ ਹਯਾਤ ਹੀ ਹੋ ਸਕਦੀ ਹੈ ਜਿਹੜੀ ਬੰਦੇ ਨੂੰ ਬੁੱਢਾ ਹੀ ਨਾ ਆਉਣ ਦੇਵੇ
2: ਸੁਲੇਮਾਨ ਸਾਹਿਬ ਕਾਸ਼ ਇਹ ਆਬੇ ਹਯਾਤ ਮੈਨੂੰ ਲੱਭ ਜਾਵੇ ਸੁਲੇਮਾਨ ਸਾਹਿਬ ਅਗਲੀ SMS ਹਾਜ਼ਰ ਹੈ ਜਿਹੜੀ ਨਾਸਰ ਮਹਿਮੂਦ ਹੋਣਾ ਲਿਖੀ ਹੈ
3: ਜੀ ਜੀ
2: ਇਹ ਕਹਿੰਦੇ ਨੇ ਕਿ ਮੈਨੂੰ ਕਬਜ਼ ਦੀ ਪੁਰਾਣੀ ਤਕਲੀਫ ਹੈ ਮੈਦਾ ਵੀ ਬਹੁਤ ਖਰਾਬ ਹੋ ਗਿਆ ਖਾਣਾ ਖਾਣ ਤੋਂ ਬਾਅਦ ਢਿੱਡ ਫੁੱਲ ਜਾਂਦਾ ਹੈ ਤੇ ਸੀਨੇ ਤੇ ਭਾਰ ਲੱਗਦਾ
3: ਜੀ ਜੀ
2: ਮਹੀਨੇ ਵਿੱਚ ਇੱਕ ਦੋ ਵਾਰੀ ਲੂਜ਼ ਮੋਸ਼ਨ ਵੀ ਆਉਂਦੇ ਨੇ ਮੈਂ ਗੁਲਕੰਦ ਛਿਲਕਾ ਇਸਬਗੋਲ ਤੇ ਔਲੇ ਦਾ ਮੁਰੱਬਾ ਵੀ ਖਾਂਦਾ ਵਾਂ ਜਿਹਦੇ ਨਾਲ ਥੋੜਾ ਜਿਹਾ ਆਰਾਮ ਹੋ ਜਾਂਦਾ ਕੋਈ ਇਹੋ ਜਿਹੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੇਰਾ ਮੈਦਾ ਬਿਲਕੁਲ ਠੀਕ ਹੋ ਜਾਵੇ ਸੁਲੇਮਾਨ ਸਾਹਿਬ ਮੈਦਾ ਖਰਾਬ ਹੋ ਜਾਵੇ ਤੇ ਵਾਕਈ ਖਾਣ ਪੀਣ ਦਾ ਸਵਾਦ ਮੁੱਕ ਜਾਂਦਾ ਤੇ ਬੰਦਾ ਹਰ ਸ਼ੈ ਨੂੰ ਤਰਸ ਹੀ ਜਾਂਦਾ
3: ਸਹਿਮਾ ਜੀ, ਖਾਣ ਪੀਣ ਤੋਂ ਇਲਾਵਾ ਮੇਦੇ ਦੀ ਖਰਾਬੀ ਨਾਲ ਜਿਸਮ ਦਾ ਸਾਰਾ ਨਿਜ਼ਾਮ ਹੀ ਵਿਗੜ ਜਾਂਦਾ ਹੈ। ਇਸ ਲਈ ਤਾਂ ਮੈਂ ਕਹਿੰਦਾ ਵਾਂ ਕਿ ਓਨਾ ਖਾਓ ਜਿੰਨਾ ਪਚਾਓ।
2: ਬਿਲਕੁਲ ਸਹੀ।
3: ਨਾਸਰ ਭਾਈ, ਤੁਹਾਡੇ ਲਈ ਸਭ ਤੋਂ ਪਹਿਲਾ ਮਸ਼ਵਰਾ ਤਾਂ ਇਹ ਹੈ ਕਿ ਤੁਸੀਂ ਪੈਦਲ ਜ਼ਰੂਰ ਟੁਰਿਆ ਕਰੋ, ਅਤੇ ਦੂਜੀ ਗੱਲ ਇਹ ਵੇ ਕਿ ਖਾਣਾ ਹਮੇਸ਼ਾ ਭੁਖਰਾ ਕੇ ਖਾਓ, ਅਤੇ ਤੀਜੀ ਗੱਲ ਇਹ ਵੇ ਕਿ ਦੇਰ ਹਜ਼ਮ ਖੁਰਾਕ ਯਾਨੀ ਟਿੱਕੇ, ਕਬਾਬ, ਸਮੋਸੇ, ਪੂੜੀਆਂ ਅਤੇ ਦੂਜੀਆਂ ਬਾਜ਼ਾਰੀ ਸ਼ੈਵਾਂ ਬਿਲਕੁਲ ਛੱਡ ਦਿਓ।
2: ਸਹੀ।
3: ਨਾਸਰ ਭਾਈ, ਮੈਂ ਤੁਹਾਨੂੰ ਇੱਕ ਬਹੁਤ ਹੀ ਅਜ਼ਮਾਈ ਦਵਾਈ ਪਾਰਸਲ ਕਰਵਾ ਰਿਹਾ, ਤੁਸੀਂ ਇਹ ਦਵਾਈ ਇਸਤੇਮਾਲ ਕਰੋ ਅਤੇ 2 ਹਫ਼ਤੇ ਦੇ ਇਲਾਜ ਤੋਂ ਬਾਅਦ ਤੁਹਾਡਾ ਮੇਦਾ ਅਤੇ ਕਬਜ਼ ਬਿਲਕੁਲ ਇਨਸ਼ਾਅੱਲਾ ਠੀਕ ਹੋ ਜਾਣਗੇ।
2: ਇਨਸ਼ਾਅੱਲਾ। ਅਤੇ ਫਿਰ ਨਾਸਰ ਭਾਈ, ਤੁਸੀਂ ਆਪਣੀ ਪਸੰਦੀਦਾ ਜਿਹੜੀਆਂ ਸ਼ੈਵਾਂ ਨੇ ਉਹ ਖਾ ਸਕੋਗੇ। ਸੁਲੇਮਾਨ ਸਾਹਿਬ, ਤੁਹਾਡੀ ਇੱਕ ਦਵਾਈ ਹੁੰਦੀ ਹੈ ਜਿਹਨੂੰ ਖਮੀਰਾ ਕਹਿੰਦੇ ਨੇ।
3: ਜੀ ਜੀ।
2: ਹਕੀਮ ਸਾਹਿਬ, ਇਹ ਬੜੀ ਮਜ਼ੇਦਾਰ ਦਵਾਈ ਹੈ ਅਤੇ ਮੈਂ ਨਾ 1 ਮਹੀਨੇ ਤੋਂ ਖਮੀਰਾ ਹੀ ਖਾ ਰਹੀ ਹਾਂ। ਹਕੀਮ ਸਾਹਿਬ, ਇਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਨਾ ਹੁੰਦਾ?
3: ਨਹੀਂ ਜੀ, ਇਹਦਾ ਕੋਈ ਸਾਈਡ ਇਫੈਕਟ ਨਹੀਂ, ਕੋਈ ਆਫਟਰ ਇਫੈਕਟ ਨਹੀਂ, ਕੋਈ ਮੋਡ ਇਫੈਕਟ ਨਹੀਂ, ਲੇਕਿਨ ਤੁਹਾਨੂੰ ਤਾਂ ਕੋਈ ਮਜ਼ੇਦਾਰ ਸ਼ੈ ਲੱਭਣੀ ਚਾਹੀਦੀ ਹੈ, ਭਾਵੇਂ ਉਹ ਦਵਾਈ ਕਿਉਂ ਨਾ ਹੋਵੇ।
2: ਅੱਲਾਹ ਸੁਲੇਮਾਨ ਸਾਹਿਬ, ਤੇ
3: ਸਹਿਮਾ ਜੀ, ਇਹ ਦਵਾਈ ਜਿਹੜੀ ਨਾ ਇਹ ਜ਼ਰੂਰਤ ਤੋਂ ਬਗੈਰ ਨਹੀਂ ਲੈਣੀ ਚਾਹੀਦੀ, ਲਿਆਦਾ ਤੁਸੀਂ ਖਮੀਰਨ ਛੱਡ ਦਿਓ
2: ਜੀ। ਬਹੁਤ ਬਿਹਤਰ। ਸੁਲੇਮਾਨ ਸਾਹਿਬ, ਈਮੇਲ ਸਾਡੇ ਇੱਕ ਭਰਾ ਨਾਦਰ ਅਲੀ ਹੋਰਾਂ ਲਿਖੀ ਹੈ।
3: ਜੀ ਜੀ।
2: ਇਹ ਕਹਿੰਦੇ ਨੇ ਕਿ ਮੇਰਾ ਬਲੱਡ ਪ੍ਰੈਸ਼ਰ ਲੋ ਯਾਨੀ ਘੱਟ ਰਹਿੰਦਾ ਹੈ, ਦਿਲ ਡੁੱਬਦਾ ਹੈ ਤੇ ਚੱਕਰ ਆਉਂਦੇ ਨੇ, ਜਿਸਮ ਬਹੁਤ ਹੀ ਕਮਜ਼ੋਰੀ ਮਹਿਸੂਸ ਕਰਦਾ, ਪਿੰਨੀਆਂ ਵਿੱਚ ਦਰਦ ਹੁੰਦਾ ਤੇ ਸਾਰੀ ਰਾਤ ਨੀਂਦ ਨਹੀਂ ਆਉਂਦੀ। ਮੈਂ ਜਵਾਰਿਸ ਜਾਲੀਨੂਸ ਵੀ ਇਸਤੇਮਾਲ ਕੀਤੀ ਸੀ ਪਰ ਕੋਈ ਫਾਇਦਾ ਨਹੀਂ ਹੋਇਆ, ਮਿਹਰਬਾਨੀ ਕਰਕੇ ਮਸ਼ਵਰਾ ਦਿਓ। ਸੁਲੇਮਾਨ ਸਾਹਿਬ, ਇਹ ਜਵਾਰਿਸ ਜਾਲੀਨੂਸ ਕੀ ਹੁੰਦੀ ਹੈ? ਇਹ ਤੇ ਬੰਦੇ ਨੂੰ ਹਕੀਮ ਜਾਲੀਨੂਸ ਹੀ ਬਣਾ ਦਿੰਦੀ ਹੋਵੇਗੀ।
3: ਸਹਿਮਾ ਜੀ, ਤੁਸੀਂ ਤੇ ਜਵਾਰਿਸ ਜਾਲੀਨੂਸ ਖਾਂਦੇ ਬਗੈਰ ਹੀ ਹਕੀਮ ਜਾਲੀਨੂਸ ਬਣ ਗਏ ਹੋ, ਤਦੇ ਤੇ ਆਪਣੀ ਮਰਜ਼ੀ ਨਾਲ ਖਮੀਰਾ ਖਾਂਦੇ ਰਹੇ ਹੋ।
2: ਅੱਲਾ।
3: ਸਹਿਮਾ ਜੀ, ਇਹ ਇੱਕ ਦਵਾਈ ਦਾ ਨਾਂ ਹੈ ਜਿਹੜੀ ਮੇਦੇ ਦੀਆਂ ਬਿਮਾਰੀਆਂ ਵਿੱਚ ਇਸਤੇਮਾਲ ਹੁੰਦੀ ਹੈ।
2: ਅੱਛਾ ਅੱਛਾ।
3: ਨਾਦਰ ਭਾਈ, ਤੁਸੀਂ ਜਿਹੜੀ ਕੈਫੀਅਤ ਲਿਖੀ ਹੈ ਉਹਦੇ ਵਿੱਚ ਜਵਾਰਿਸ ਜਾਲੀਨੂਸ ਮੁਫੀਦ ਨਹੀਂ ਹੋ ਸਕਦੀ, ਅਤੇ ਤੁਸੀਂ ਜਿਹੜੀ ਅਲਾਮਤਾਂ ਵੀ ਲਿਖੀਆਂ ਨੇ ਉਹਦੇ ਮੁਤਾਬਿਕ ਤੁਹਾਨੂੰ ਲੋ ਬਲੱਡ ਪ੍ਰੈਸ਼ਰ ਦੇ ਨਾਲ ਨਾਲ ਕੋਈ ਦੂਜਾ ਮਸਲਾ ਵੀ ਹੈ ਜਿਹਨੂੰ ਜਾਣਨਾ ਬਹੁਤ ਹੀ ਜ਼ਰੂਰੀ ਹੈ। ਇਸ ਲਈ ਤੁਸੀਂ ਕਿਸੇ ਦਿਨ ਆਪ ਦੁਆਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਪੂਰੀ ਤਰ੍ਹਾਂ ਬਿਮਾਰੀ ਦੀ ਤਸ਼ਖੀਸ ਹੋ ਜਾਵੇ ਅਤੇ ਉਹਦੇ ਮੁਤਾਬਿਕ ਹੀ ਕੋਈ ਦੁਆ ਦਿੱਤੀ ਜਾਵੇ।
2: ਮੋਹਤਰਮ ਭੈਣ ਭਰਾਓ ਅਤੇ ਬਜ਼ੁਰਗੋ, ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤਾਂ ਦੇਰ ਨਾ ਕਰੋ, ਮੁਕੰਮਲ ਇਲਾਜ ਅਤੇ
1: SMS ਈਮੇਲਸ
2: ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰਸਗੀਰੋ ਪਾਕ ਹਿੰਦ ਦੇ ਮਸ਼ਹੂਰ ਮੌਲਿਜ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਅਤੇ ਨੋਟ ਫਰਮਾਓ ਸਾਡਾ ਪਤਾ।
1: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760 ਯਾਨੀ 042-377-2710 ਮੋਬਾਈਲ ਨੰਬਰ ਹੈ 03004142608 ਯਾਨੀ 03004142608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
2: ਜੀ ਭੈਣ ਭਰਾਓ, ਹੁਣ ਤੁਸੀਂ ਫਿਰ ਹਾਸਲ ਕਰੋਗੇ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ। ਸੁਲੇਮਾਨ ਸਾਹਿਬ, ਈਮੇਲ ਇਮਰਾਨ ਬੁਖਾਰੀ ਸਾਹਿਬ ਦੀ ਹੈ।
3: ਜੀ ਜੀ।
2: ਇਹ ਹੈਪੇਟਾਈਟਿਸ ਦੇ ਮਰੀਜ਼ ਨੇ ਤੇ ਇਹਨਾਂ ਨੂੰ ਇਹਨਾਂ ਨੇ ਪਹਿਲੇ ਤੇ ਅੰਗਰੇਜ਼ੀ ਦਵਾਈਆਂ ਦਾ ਇਲਾਜ ਕਰਵਾਇਆ ਸੀ ਤੇ ਹੁਣ ਇਹ ਦੇਸੀ ਇਲਾਜ ਕਰਵਾਉਣਾ ਚਾਹੁੰਦੇ ਤੇ ਤੁਹਾਡੇ ਕੋਲੋਂ ਮਸ਼ਵਰਾ ਚਾਹੁੰਦੇ ਨੇ।
3: ਇਮਰਾਨ ਭਾਈ, ਹੈਪੇਟਾਈਟਿਸ ਬਾਰੇ ਇਹ ਅਰਜ਼ ਹੈ ਕਿ ਤੁਸੀਂ ਆਪਣੀ ਤਸੱਲੀ ਵਾਸਤੇ ਪਹਿਲਾਂ ਆਪਣਾ LFT ਕਰਾ ਲਓ ਤੇ ਫਿਰ ਸਾਡਾ ਇਲਾਜ ਸ਼ੁਰੂ ਕਰੋ ਤੇ ਜਦੋਂ ਇਲਾਜ ਮੁਕੰਮਲ ਹੋ ਜਾਵੇ ਤੇ ਉਸ ਤੋਂ ਬਾਅਦ ਇੱਕ ਵਾਰੀ ਫਿਰ ਆਪਣਾ LFT ਕਰਾਓ ਤਾਂ ਕਿ ਤੁਹਾਨੂੰ ਆਹ ਪਤਾ ਚੱਲ ਜਾਵੇ ਕਿ ਸਾਡਾ ਇਲਾਜ ਨਾਲ ਕਿੰਨਾ ਫਾਇਦਾ ਹੋਇਆ ਹੈ।
2: ਬਿਲਕੁਲ।
3: ਸੋਹਣੇ ਰੱਬ ਦੀ ਮਿਹਰਬਾਨੀ ਨਾਲ ਹੈਪੇਟਾਈਟਿਸ ਦੀ ਬਿਮਾਰੀ ਬਿਲਕੁਲ ਠੀਕ ਹੋ ਜਾਏਗੀ। ਦੇਖੋ ਜੀ ਸਹਿਮਾ ਜੀ, ਹੈਪੇਟਾਈਟਿਸ ਜਿਹੜਾ ਨਾ ਇਹ ਜਿਗਰ ਦੀ ਸੋਜਿਸ਼ ਹੈ।
2: ਅੱਛਾ।
3: ਤੇ ਇਹ ਜਿਹੜੀ ਨਾ ਬੜੀ ਖਤਰਨਾਕ ਬਿਮਾਰੀ ਹੈ ਤੇ ਇਹ ਮੈਂ ਅੱਗੇ ਵੀ ਕਿਹਾ ਸੀ ਕਿ ਆਮ ਟ੍ਰਾਂਸਫਰੇਬਲ ਬਿਮਾਰੀ ਹੈ, ਇਹ ਤੋਂ ਬਹੁਤ ਪਰਹੇਜ਼ ਕਰਨਾ ਚਾਹੀਦਾ। ਅਸੀਂ ਨਾਈ ਦੀ ਦੁਕਾਨ 'ਤੇ ਜਾਂਦੇ ਹਾਂ, ਇਹ ਆਪਣਾ ਰੋਹ ਪੀਂਦੇ ਹਾਂ ਜਿਸ ਵਕਤ, ਉੱਥੋਂ ਖਾਸ ਤੌਰ 'ਤੇ ਉਹ ਜਿਹੜੀ ਮੈਂ ਕਹਾਂਗਾ ਕਿ ਉਹ ਮਸ਼ੀਨ ਹੈ ਕਿਸਮ ਦੀ ਹੈਪੇਟਾਈਟਿਸ ਨੂੰ ਜਿਹੜੀ ਹੈ ਨਾ ਉਹ
2: ਟ੍ਰਾਂਸਫਰ
3: ਕਰਦੀ। ਹਾਂਜੀ। ਅਤੇ ਇਹਦੇ ਤੋਂ ਜਿਹੜਾ ਨਾ ਬਿਲਕੁਲ ਜ਼ਰਾ ਕਿ ਸਫਾਈ ਸੁਥਰਾਈ ਦਾ ਖਿਆਲ ਹੋਣਾ ਚਾਹੀਦਾ, ਅਸੀਂ ਹੋਟਲਾਂ 'ਚ ਜਾਂਦੇ ਹਾਂ ਉੱਥੇ ਸਫਾਈ ਸੁਥਰਾਈ ਦਾ ਖਿਆਲ ਹੋਣਾ ਚਾਹੀਦਾ। ਅਤੇ ਜਿਹੜਾ ਜਿਗਰ ਇਹਦੇ 5 ਪਰਤ ਨੇ ਅਤੇ 5 ਜਿਹੜੀਆਂ ਨੇ ਇਹਦੀਆਂ ਕਿਸਮਾਂ ਨੇ A, B, C, D, E, ਲੇਕਿਨ ਜਿਹੜਾ ਨਾ ਬੀ ਅਤੇ ਸੀ ਇਹ ਜ਼ਿਆਦਾ ਖਤਰਨਾਕ ਹੈ। ਅਤੇ ਇਨਸ਼ਾਅੱਲਾ ਸਾਡੇ ਕੋਲ ਇਹਦਾ ਕਾਮਯਾਬ ਮੁਕੰਮਲ ਅਤੇ ਮੌਸਰ ਇਲਾਜ ਸਾਡੇ ਕੋਲ ਮੌਜੂਦ ਹੈ, ਕਿਉਂਕਿ ਮੈਂ ਇਨਸ਼ਾਅੱਲਾ ਮੇਰਾ 20 ਸਾਲ ਦਾ ਤਜਰਬਾ ਜੜੀ ਬੂਟੀਆਂ ਦੇ ਨਾਲ, ਅਤੇ ਜਿਹੜਾ ਇਹਨਾਂ ਜੜੀ ਬੂਟੀਆਂ ਦੀ ਜਿੰਨੀ ਤਹਿਕੀਕ ਕਰਦਾ ਹੁਣ ਉਹਨੂੰ ਕਾਮਯਾਬੀ ਹਾਸਲ ਹੁੰਦੀ ਹੈ।
2: ਸਹੀ, ਔਰ ਇਨਸ਼ਾਅੱਲਾ ਤਾਲਾ ਇਹ ਵੀ ਠੀਕ ਹੋ ਜਾਣਗੇ। ਜੀ ਇਮਰਾਨ ਭਾਈ, ਸੁਲੇਮਾਨ ਸਾਹਿਬ ਨੇ ਇਹ ਗੱਲ ਤਾਂ ਬਹੁਤ ਚੰਗੀ ਕੀਤੀ ਹੈ ਕਿ ਤੁਸੀਂ ਆਪਣੀ ਤਸੱਲੀ ਵਾਸਤੇ ਇਹ ਕਰੋ ਕਿ ਪਹਿਲੇ ਤੁਸੀਂ ਆਪਣਾ ਇਲਾਜ ਜਿਹੜਾ ਟੈਸਟ ਕਰਵਾ ਲਓ, ਅਤੇ ਫਿਰ ਤੁਸੀਂ ਮੈਡੀਸਨ ਯੂਜ਼ ਕਰੋਗੇ ਤਾਂ ਆਫਟਰ ਦੈਟ ਤੁਸੀਂ ਫਿਰ ਦੁਬਾਰਾ ਆਪਣੇ ਟੈਸਟ ਕਰਵਾ ਲਓ, ਤਾਂ ਗੱਲ ਸਾਬਿਤ ਹੋ ਜਾਏਗੀ। ਅਤੇ ਜਨਾਬ ਸੁਲੇਮਾਨ ਸਾਹਿਬ, ਇਹ ਈਮੇਲ ਨਦੀਮ ਖਾਨ ਹੋਰਾਂ ਲਿਖੀ ਹੈ। ਇਹ ਕਹਿੰਦੇ ਨੇ ਕਿ ਮੇਰੀ ਖੱਬੀ ਲੱਤ ਵਿੱਚ ਬਹੁਤ ਹੀ ਦਰਦ ਹੁੰਦਾ ਹੈ, ਜਿਹਦੀ ਵਜ੍ਹਾ ਨਾਲ ਮੈਂ ਤੁਰ ਫਿਰ ਨਹੀਂ ਸਕਦਾ। ਜਰਾਂ ਨੂੰ ਵਿਖਾਇਆ ਅਤੇ ਬਹੁਤ ਹੀ ਮਾਲਿਸ਼ ਵੀ ਕੀਤੀ, ਪਰ ਕੋਈ ਫਰਕ ਨਹੀਂ ਪਿਆ। ਕਿਸੇ ਨੇ ਦੱਸਿਆ ਕਿ ਦੇਸੀ ਇਲਾਜ ਨਾਲ ਇਹ ਬਿਮਾਰੀ ਠੀਕ ਹੋ ਜਾਂਦੀ ਹੈ। ਸੁਲੇਮਾਨ ਸਾਹਿਬ, ਇਹ ਗੱਲ ਠੀਕ ਹੈ, ਮਿਹਰਬਾਨੀ ਕਰਕੇ ਦਵਾਈ ਪਾਰਸਲ ਕਰ ਦਿਓ।
3: ਨਦੀਮ ਭਾਈ, ਇਸ ਬਿਮਾਰੀ ਨੂੰ ਹਕਮਤ ਵਿੱਚ ਦਰਦ ਅਰਕੁਨਸਾ ਅਤੇ ਆਮ ਜ਼ਬਾਨ ਵਿੱਚ ਲੰਗੜੀ ਦਾ ਦਰਦ ਕਹਿੰਦੇ ਨੇ।
2: ਅੱਛਾ ਅੱਛਾ
3: ਭਾਈ ਜੀ, ਤੁਹਾਨੂੰ ਕਿਸੇ ਨੇ ਠੀਕ ਹੀ ਦੱਸਿਆ ਹੈ ਕਿ ਇਹ ਬਿਮਾਰੀ ਦੇਸੀ ਦਵਾਈ ਨਾਲ ਠੀਕ ਹੋ ਜਾਂਦੀ ਹੈ। ਭਾਈ ਜੀ, ਇੱਕ ਗੱਲ ਯਾਦ ਰੱਖੋ ਕਿ ਜਦੋਂ ਤੀਕਰ ਬਿਮਾਰੀ ਦੀ ਅਸਲ ਵਜ੍ਹਾ ਦਾ ਇਲਾਜ ਨਾ ਹੋਵੇ, ਤੁਸੀਂ ਜਿੰਨੀ ਮਰਜ਼ੀ ਮਾਲਿਸ਼ ਕਰ ਲਵੋ, ਬਿਮਾਰੀ ਠੀਕ ਨਹੀਂ ਹੋਵੇਗੀ। ਭਾਈ ਜੀ, ਇਸ ਬਿਮਾਰੀ ਦੀ ਅਸਲ ਵਜ੍ਹਾ ਚੂਕਨੇ ਦਾ ਪੱਠਾ ਹੈ, ਜਿਹਨੂੰ ਖਾਣ ਵਾਲੀਆਂ ਦਵਾਈਆਂ ਨਾਲ ਠੀਕ ਕੀਤਾ ਜਾ ਸਕਦਾ ਹੈ। ਮੇਰੇ ਭਾਈ, ਮੈਂ ਤੁਹਾਨੂੰ ਇੱਕ ਅਜ਼ਮਾਈ ਦਵਾਈ ਪਾਰਸਲ ਕਰਾ ਦਿਆਂਗਾ। ਤੁਸੀਂ ਵੱਡਾ ਗੋਸ਼, ਚੌਲ, ਮਾਂ ਦੀ ਦਾਲ, ਗੋਭੀ ਅਤੇ ਅਰਵੀ ਬਿਲਕੁਲ ਨਹੀਂ ਖਾਣੀ, ਇਹਨੂੰ ਯਾਨੀ ਕਿ ਛੱਡ ਦੇਵੋ ਅਤੇ ਰੱਬ 'ਤੇ ਭਰੋਸਾ ਕਰਦੇ ਹੋਏ ਦਵਾਈ ਇਸਤੇਮਾਲ ਕਰੋ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਇਹ ਤਕਲੀਫ ਬਹੁਤ ਛੇਤੀ ਠੀਕ ਹੋ ਜਾਵੇਗੀ ਅਤੇ ਤੁਹਾਨੂੰ ਹੋਰ ਕਿਸੇ ਦਵਾਈ ਦੀ ਲੋੜ ਵੀ ਨਹੀਂ ਰਹੇਗੀ।
2: ਇਨਸ਼ਾਅੱਲਾ ਇਨਸ਼ਾਅੱਲਾ। ਜੀ ਨਦੀਮ ਭਾਈ, ਤੁਹਾਨੂੰ ਸੁਲੇਮਾਨ ਸਾਹਿਬ ਦਾ ਮਸ਼ਵਰਾ ਮਿਲ ਗਿਆ, ਹੁਣ ਤੁਸੀਂ ਬੇਫਿਕਰ ਹੋ ਜਾਓ ਅਤੇ ਦਵਾਈ ਇਸਤੇਮਾਲ ਕਰੋ, ਰੱਬ ਖੈਰ ਕਰੇਗਾ। ਸੁਲੇਮਾਨ ਸਾਹਿਬ, ਮੈਨੂੰ ਮੋਟਾਪੇ ਤੋਂ ਬਹੁਤ ਹੀ ਡਰ ਲੱਗਦਾ।
3: ਅੱਛਾ,
2: ਮੋਟਾਪੇ ਨਾਲ ਬੰਦਾ ਬੜਾ ਹੀ ਅਜੀਬ ਹੋ ਜਾਂਦਾ।
3: ਅੱਛਾ, ਤਾਂ ਸਹਿਮਾ ਜੀ, ਤੁਸੀਂ ਖਾਣ ਵਿੱਚ ਰਾਤ ਹੌਲਾ ਰੱਖਿਆ ਕਰੋ ਨਾ, ਤਾਂ ਕਿ ਤੁਸੀਂ ਮੋਟੇ ਨਾ ਹੋਵੋ।
2: ਸੁਲੇਮਾਨ ਸਾਹਿਬ, ਦੇਖੋ ਕਿੱਡੀ ਅਜੀਬ ਗੱਲ ਹੈ ਕਿ ਜਿਹੜੇ ਸਾਡੇ ਸੁਣਨ ਵਾਲੇ ਭੈਣ ਭਰਾ ਨੇ, ਤੁਸੀਂ ਉਹਨਾਂ ਨੂੰ ਮੇਰੇ ਤੋਂ ਨਫ਼ਰਤ ਤਾਂ ਨਹੀਂ ਕਰਾਉਣਾ ਚਾਹੁੰਦੇ ਕਿ ਮੈਂ ਇੰਨੀ ਮੋਟੀ ਹਾਂ। ਸੁਲੇਮਾਨ ਸਾਹਿਬ, ਈਮੇਲ ਭਾਈ ਰਸ਼ੀਦ ਭੱਟੀ ਹੋਰਾਂ ਦੀ ਹੈ, ਇਹਨਾਂ ਦੀ ਉਮਰ 46 ਸਾਲ ਹੈ। ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਰੱਬ ਦੀ ਮਿਹਰਬਾਨੀ ਨਾਲ ਮੈਂ ਕਿਸੇ ਖਤਰਨਾਕ ਬਿਮਾਰੀ ਦਾ ਸ਼ਿਕਾਰ ਨਹੀਂ, ਪਰ ਮੈਨੂੰ ਅਸਾਬੀ ਕਮਜ਼ੋਰੀ ਨੇ ਜ਼ਿਹਨੀ ਮਰੀਜ਼ ਬਣਾ ਦਿੱਤਾ। ਸੁਲੇਮਾਨ ਸਾਹਿਬ, ਇਸ ਉਮਰ ਵਿੱਚ ਹੋਣ ਵਾਲੀ ਅਸਾਬੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਕਿ ਨਹੀਂ? ਮਿਹਰਬਾਨੀ ਕਰਕੇ ਮਸ਼ਵਰਾ ਦਿਓ।
3: ਰਸ਼ੀਦ ਭਾਈ, ਤੁਹਾਡੀ ਉਮਰ ਅਜੇ ਇੰਨੀ ਕੋਈ ਨਹੀਂ ਹੋਈ ਕਿ ਤੁਹਾਡੀ ਕਮਜ਼ੋਰੀ ਦਾ ਇਲਾਜ ਨਾ ਹੋ ਸਕੇ। ਭਾਈ ਜੀ, ਤੁਹਾਡੀ ਉਮਰ 'ਤੇ ਅਜੇ 46 ਸਾਲ ਹੈ, ਰੱਬ ਦੀ ਮਿਹਰਬਾਨੀ ਨਾਲ ਸਾਡੀ ਦਵਾਈ ਦੇ 60 ਸਾਲ ਦੀ ਉਮਰ ਵਿੱਚ ਵੀ ਕਮਜ਼ੋਰੀ ਨੂੰ ਦੂਰ ਕਰ ਦਿੰਦੀ ਹੈ। ਭਾਈ ਜੀ, ਮੈਂ ਤੁਹਾਨੂੰ ਇੱਕ ਗੱਲ ਕਹਾਂਗਾ ਕਿ ਜੇ ਔਰ ਤੁਹਾਡੇ ਇਸ ਤਰ੍ਹਾਂ ਜਿਹੜੇ ਦੂਸਰੇ ਦੋਸਤ ਨੇ ਉਹਨਾਂ ਵੀ ਇਹ ਗੱਲ ਕਹਾਂਗਾ, ਕਿਸੇ ਵੀ ਟਾਈਮ ਮੇਰੇ ਕੋਲ ਦਵਾਖਾਨੇ ਦਾ ਤਸ਼ਰੀਫ ਲਿਆਓ, ਉੱਥੇ ਮੈਂ ਇਨਸ਼ਾਅੱਲਾ ਤੁਹਾਡੀ ਨਬਜ਼ ਦੇਖਾਂਗਾ, ਤੁਹਾਡੀ ਕੇਸ ਹਿਸਟਰੀ ਲਵਾਂਗਾ, ਤੁਹਾਡਾ ਮਜ਼ਾਜ ਦੇਖਾਂਗਾ, ਤੁਹਾਡੀ ਤਸ਼ਖੀਸ ਕਰਾਂਗਾ, ਅਤੇ ਉਹਦੇ ਮੁਤਾਬਿਕ ਇਨਸ਼ਾਅੱਲਾ ਮੈਂ ਤੁਹਾਨੂੰ ਦਵਾਈ ਦੇਵਾਂਗਾ, ਅਤੇ ਫਿਰ ਤੁਹਾਡੀ ਇਨਸ਼ਾਅੱਲਾ 60 ਸਾਲ ਦੀ ਉਮਰ ਤੱਕ ਤੁਹਾਨੂੰ ਫਿਰ ਕਿਸੇ ਦਵਾਈ ਖਾਣ ਦੀ ਜ਼ਰੂਰਤ ਨਹੀਂ ਰਹੇਗੀ।
2: ਸੋਹਣੇ ਭੈਣ ਭਰਾਓ, ਆਪਣੀ ਸਿਹਤ ਦਾ ਬਹੁਤ ਖਿਆਲ ਰੱਖਣਾ। ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਵੇਲਾ ਮੁੱਕਿਆ, ਪਰ ਗੱਲਾਂ ਕਰਨ ਨੂੰ ਅਜੇ ਵੀ ਦਿਲ ਕਰਦਾ।
3: ਅੱਛਾ ਜੀ, ਸਮਾਂ ਮੈਂ ਜਾਣਦਾ ਵਾਂ ਕਿ ਤੁਹਾਡੇ ਲਈ ਇੱਕ ਘੰਟੇ ਦਾ ਪ੍ਰੋਗਰਾਮ ਹੀ ਹੋਣਾ ਚਾਹੀਦਾ।
2: ਸੁਲੇਮਾਨ ਸਾਹਿਬ, ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੇ ਭੈਣ ਭਰਾਵਾਂ ਨੂੰ ਬਹੁਤ ਹੀ ਸੋਹਣੀਆਂ ਗੱਲਾਂ ਦੱਸੀਆਂ, ਅਤੇ ਤੁਹਾਡੀ ਬੜੀ ਬੜੀ ਮਿਹਰਬਾਨੀ।
3: ਸਮਾਂ ਜੀ, ਤੁਹਾਡੀ ਵੀ ਬੜੀ ਬੜੀ ਮਿਹਰਬਾਨੀ, ਤੁਸੀਂ ਆਪਣੇ ਪ੍ਰੋਗਰਾਮ 'ਚ ਮੈਨੂੰ ਬੁਲਾਇਆ, ਅਤੇ ਤੁਸੀਂ ਮੇਰਾ ਖਿਆਲ ਉਹਨੇ ਮੈਨੂੰ ਇਜਾਜ਼ਤ ਦਿਓ, ਅਤੇ ਰੱਬ ਰਾਖਾ।
2: ਬੜੀ ਮਿਹਰਬਾਨੀ। ਸੋਹਣੇ ਭੈਣ ਭਰਾ, ਬਿਮਾਰੀਆਂ ਦੇ ਇਲਾਜ ਬਾਰੇ ਪ੍ਰੋਗਰਾਮ ਪੇਸ਼ ਕੀਤਾ ਗਿਆ
1: ਹਰਬਲ ਐਕਸਪਰਟ ਪ੍ਰੋਫੈਸਰ
2: ਸੁਲੇਮਾਨ ਦੇ ਤਿੱਬੀ ਮਸ਼ਵਰੇ। ਇਸ ਪ੍ਰੋਗਰਾਮ ਵਿੱਚ ਦਵਾਖਾਨਾ ਸੁਲੇਮਾਨ ਦੇ ਚੀਫ ਐਗਜ਼ੈਕਟਿਵ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਤੁਹਾਡੀ
1: ਈਮੇਲਸ ਤੇ SMS
2: ਦੇ ਜਵਾਬ ਦਿੰਦੇ ਨੇ। ਅਗਰ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕਿਸੇ ਵੀ ਬਿਮਾਰੀ 'ਚ ਪਰੇਸ਼ਾਨ ਹੈ, ਜਾਂ ਡਾਕਟਰਾਂ ਅਤੇ ਹਕੀਮਾਂ ਕੋਲੋਂ ਇਲਾਜ ਕਰਵਾ ਕੇ ਮਾਯੂਸ ਹੋ ਗਏ ਨੇ, ਅਤੇ ਫੌਰੀ ਕਾਮਯਾਬ ਇਲਾਜ ਵਾਸਤੇ ਜਾਂ ਖਤ ਪੱਤਰ ਪਾਉਣ ਵਾਸਤੇ ਸਾਡਾ ਪਤਾ ਨੋਟ ਕਰ ਲਓ।
1: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ, ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716, ਮੋਬਾਈਲ ਨੰਬਰ ਹੈ 0300414 2608 ਯਾਨੀ 0300414 2608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
2: ਸੋਹਣੇ ਭੈਣ ਭਰਾਓ, ਆਪਣੀ ਸਿਹਤ ਦਾ ਬਹੁਤ ਖਿਆਲ ਰੱਖਣਾ। ਸਾਡੀ ਦੁਆ ਹੈ ਕਿ ਰੱਬ ਤੁਹਾਨੂੰ ਹਮੇਸ਼ਾ ਹੀ ਸਿਹਤਮੰਦ ਰੱਖੇ। ਇਸ ਦੁਆ ਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫੇਰ ਮੁਲਾਕਾਤ ਹੋਵੇਗੀ। ਉਸ ਵੇਲੇ ਤੀਕਰ ਰੱਬ ਰਾਖਾ।
4: ਦੇਰਸ ਮਿਊਜ਼ਿਕ ਐਂਡ ਦੈਨ ਦੇਰਸ ਮੈਜਿਕ ਵਨ ਅਬਾਊਟ FM 101.

0: بانی پاکستان قائد اعظم محمد علی جناح رحمت اللہ علیہ نے 13 جنوری 1948 کو اسلامیہ کالج پشاور میں خطاب کرتے ہوئے فرمایا، ہم نے پاکستان کا مطالبہ ایک زمین کا ٹکڑا حاصل کرنے کے لیے نہیں کیا تھا، بلکہ ہم ایک ایسی تجربہ گاہ حاصل کرنا چاہتے ہیں جہاں ہم اسلام کے اصولوں کو آزما سکیں۔
1: آئیے لیتے ہیں کمرشل بریک۔
2: ہربل ایکسپرٹ پروفیسر سلیمان دے طبی مشورے۔ السلام علیکم سونے پین راو، ہستے وستے رہو، سدا صحت مند رہو تے موجاں لٹو۔ اس دعا دے نال تہاڈی میزبان تہاڈی پین سائما تہاڈی خدمت وچ حاضر ہے۔ سونے پین راو تے میرے بزرگو، اونج تے ساڈے ملک وچ بڑے طبیب نے، پر پروفیسر سلیمان او طبیب نے جنہاں نوں کئی واری گولڈ میڈل مل چکیا ہے، کیونکہ انہاں دے علاج نال او مریض وی ٹھیک ہو جاندے نے جڑے علاج تو مایوس تے نامید ہو گئے ہون۔ سونے پین پرو، اس تو پہلاں کہ پروفیسر سلیمان صاحب نال گل بات کیتی جاوے، میں لکھوانی ہاں تہانوں اپنا پتہ تے فون نمبرز تاکہ تسی آپ وی پروفیسر سلیمان صاحب نوں مل سکو۔ سلیمان دواخانہ رجسٹرڈ، پل فلائی اوور بالمقابل مینار پاکستان، مین راوی روڈ، لاہور۔ فون نمبر 042-377-27-160، یعنی 042-377-27-160، موبائل نمبر ہے 03004142608، یعنی 03004142608۔ تے ساڈا ای میل ایڈریس ہے suleiman.dawakhana@gmail.com۔ جی پین پراؤ، ہن ملنے ہیں جناب پروفیسر سلیمان صاحب نال۔ سلیمان صاحب جی آیا نو، تے ای میلز تے ایس ایم ایس لکھن والے پین پراؤں والوں بہت سارے سلام قبول کرو۔
3: وعلیکم السلام سائمہ جی، میں بھی اپنے سارے سن والے نو سلام پیش کرنا وا، تے میری یہ دعا ہے کہ سونا رب کسی بھی بندے نو بیماری دا دکھ نہ دے۔
2: آمین سم آمین۔ سلیمان صاحب ایک گل دسو
3: جی،
2: کہ تسی یعنی کہ مولج اکثر لوکاں نوں چنگیاں شیواں تے مزیدار شیواں کھان تو بند کر دیندے ہو، ٹینڈے توریاں تے لا دیندے ہو۔ سلیمان صاحب کدی انج وی ہویا ہے کہ تسی مریض نوں ٹینڈے توری دی جگہ گوشت انڈے تے دوجیاں چسکارے دار شیواں کھان دا مشورہ دتا ہوے؟
3: واہ جی واہ سہما جی، تسی تے سوال وی او پچھدے ہو جڑا چسکارے دار ہوندا ہے۔ سہما تاں تے ککو نہ چاہیدا ہے تاکہ روز ہی چٹکارے دار کھانے پکدے رہن۔
2: سلیمان صاحب سچی گل ہے، میں تے کھان پین دی بہت ہی شوقین ہاں۔ سلیمان صاحب جے تہاڈی اجازت ہوے تے پروگرام دی پہلی ای میل پڑھاں؟
3: جی جی ضرور پڑھو۔
2: سلیمان صاحب اے چٹھی مارو پٹی ہوراں نے لکھی ہے، اے کہندے نے کہ کچھ دنوں تو مینوں یورن وچ بہت تکلیف ہے، یورن پوری طرح نہیں آندا، لتاں درد کردیاں نے تے ہلکا ہلکا بخار وی ہو رہا ہے۔
3: جی جی
2: سلیمان صاحب مہربانی کر کے کوئی دوائی پارسل کر دیو۔
3: معروف بھائی تسی جڑی علامتاں لکھیاں نے وہ ایک خطرناک بیماری گنوریا دیاں نے، جن کا فوری اپار ہونا چاہیے، کیونکہ رب نہ کرے جی بیماری بگڑ جائے نا تو ان کی وجہ نال جوڑوں کا درد شدید اعصابی کمزوری ہو سکتی ہیں۔ اس لیے تسی دیر نہ کرو تو فوراً دواخانے سے تشریف لیاؤ تاکہ میں تہاڈا علاج شروع کر سکاں۔ تسی رب تے بھروسہ رکھو، انشاءاللہ کچھ دیر علاج تو بعد سونے رب کی مہربانی نال تانوں پوری طرح آرام آ جائے گا
2: انشاءاللہ تعالی۔ سلیمان صاحب پہلے تو وڈی عمر وچ لوکی بیمار ہوندے سن، پر ہن تے چھوٹی عمر وچ وڈیاں وڈیاں بیماریاں ہو رہی ہیں، ان دی کی وجہ ہے؟
3: سہما جی تسی بہت ہی اچھا سوال پوچھیا ہے، تے ان دی سب تو وڈی وجہ ناقص خوراک ہے، یعنی ہر شے وچ ملاوٹ ہے جن دی وجہ نال جسم وچ قوت مدافعت کٹ گئی ہے، یعنی جسم بیماریاں دا مقابلہ نہیں کر سکتا۔
2: جی سلیمان صاحب تسی بالکل ٹھیک آکھیا ہے، واقعی ہن تے محبت وی خالص نہیں رہی، تدی تے ہر گھر وچ جھگڑے تے دلاں وچ دوریاں ہی ودیاں جا رہی ہیں، رب اپنا کرم کرے۔ سلیمان صاحب پڑھنی اگلی ای میل جڑی مقصود لاشاری ہورا لکھی ہے۔
3: جی
2: سلیمان صاحب، انہاں نوں جوڑاں دا درد ہے تے گوڈیاں وچ تے زیادہ پیڑ ہوندی ہے،
3: ٹھیک،
2: ایں دے نال نال جسم بھی موٹا ہے تے بلڈ پریشر دی تکلیف وی ہے۔
3: اچھا
2: سلیمان صاحب، انہاں نوں تے تین بیماریاں ہی بڑیاں خطرناک نے، ایہو جے مریضاں تے علاج وی مشکل ہوندا ہوئے گا نا؟
3: نہیں سہما جی، جے طبیب نوں علاج دے اصول پتہ ہون تے علاج وچ کوئی مشکل نہیں ہوندی۔
2: صحیح،
3: ہاں جی حکیم علاج دا قانون ہی نہیں جاندا، لازمی گل ہے कि वह मरीज़ तो तजर्बा ही करेगा तो जो तजर्बे हो गए तो बीमारी वधेगी यानी बिगड़ जाएगी
2: जी सुलेमान साहब वह मरीज़ के तजर्बों की लैबोरेटरी बन जाएगा ना
3: जी बिल्कुल सहमा जी ए मकसूद हुरां दा जिहड़ा मसला है ना ओ ए मोटापा
2: अच्छा
3: जिंदा सब तो पहला इलाज होवेगा ते जदो मोटापा रुक जावेगा ते रब दी मेहरबानी नाल ब्लड प्रेशर ते जोड़ां दा दर्द भी ठीक हो जावेगा
2: अच्छा
3: इस लई मैं मकसूद भाई नूं मशवरा देना वा कि ओ किसे दिन थोड़ा जिहा वक्त कढ के दवाखाने ते आ जाण मैं चैकअप करन तों बाद दवाई लिख देंगा जिंदे नाल इंशाल्लाह ए बिल्कुल सेहतयाब हो जाणगे
2: इंशाल्लाह ताला जी मकसूद भाई तुसीं सुलेमान साहब दी गल सुन लई हुण इहदे ते अमल भी करना है वैसे सुलेमान साहब बाज बंदे ते बहुत ही खांदे ने पर तीले वांगो सुक्के ही रहंदे ने तुसी खाम खाम मैनू खान पीन ते रोकदे रहंदे हो
3: सहमा जी मैं तुहानू ना ना रोकदा ते तुसी जापानी सोमो पहलवान बन जांदे सहमा जी एक गल याद रखो कि घट खाण नाल बंदे नू कुछ नहीं हुंदा
2: अच्छा
3: पर ज्यादा खाण नाल बीमारियां बंदा जिहड़ा ना बीमारियां दा घर बन जांदा है
2: ओहो
3: इस लई हमेशा मुनासिब मकदार विच खाना चाहीदा है
2: जी इह गल ते वे ਸੁਲੇਮਾਨ ਸਾਹਿਬ ਈਮੇਲ ਸਾਡੀ ਇੱਕ ਭੈਣ ਹੋਰਾਂ ਲਿਖੀ ਹੈ ਇਹ ਕਹਿੰਦੀਆਂ ਨੇ ਕਿ ਮੈਨੂੰ ਅੱਧੇ ਸਿਰ ਵਿੱਚ ਬਹੁਤ ਹੀ ਦਰਦ ਹੁੰਦਾ ਹੈ ਵਾਲ ਡਿੱਗ ਡਿੱਗ ਕੇ ਅੱਧੇ ਰਹਿ ਗਏ ਨੇ ਰੇਸ਼ਾ ਤੇ ਕੇਰਾ ਹੈ ਕਿ ਰਾਤ ਨੂੰ ਨੀਂਦਰ ਵੀ ਨਹੀਂ ਆਉਂਦੀ ਤੇ ਯਾਦਦਾਸ਼ਤ ਵੀ ਘੱਟ ਗਈ ਹੈ ਮੈਂ ਬਹੁਤ ਇਲਾਜ ਕਰਵਾਇਆ ਪਰ ਬਿਮਾਰੀ ਇਹ ਕਿ ਵੱਧਦੀ ਜਾ ਰਹੀ ਹੈ ਮਸ਼ਵਰਾ ਦਿਓ ਸੁਲੇਮਾਨ ਸਾਹਿਬ ਮੈਨੂੰ ਤੇ ਇਹ ਕੇਸ ਵੀ ਉਹੀ ਲੱਗਦਾ ਯਾਨੀ ਤਜਰਬਿਆਂ ਦੀ ਲੈਬੋਰਟਰੀ
3: ਜੀ ਸਹਿਮਾ ਤੁਸੀਂ ਤੇ ਮਾਸ਼ਾਅੱਲਾ ਬਹੁਤ ਹੀ ਹੁਸ਼ਿਆਰ ਹੋ ਗਏ ਹੋ ਕੇਸ ਪੜ੍ਹਦੇ ਸਮਝ ਜਾਂਦੇ ਹੋ
2: ਬੜੀ ਮਿਹਰਬਾਨੀ
3: ਸਹਿਮਾ ਜੀ ਇਸ ਭੈਣ ਦਾ ਅਸਲ ਮਸਲਾ ਹੈ ਰੇਸ਼ਾ ਅਤੇ ਕੀੜਾ ਜਿਹਦੀ ਵਜ੍ਹਾ ਨਾਲ ਇਹਨਾਂ ਨੂੰ ਅੱਧੇ ਸਿਰ ਦਾ ਦਰਦ ਹੈ ਜਿਹਨੂੰ ਦਰਦ ਸ਼ਕੀਕਾ ਕਹਿੰਦੇ ਨੇ
2: ਅੱਛਾ
3: ਅਸਲ ਗੱਲ ਪਤਾ ਕੀ ਹੈ
2: ਜੀ
3: ਇਹਨਾਂ ਨੂੰ ਸਿਰ ਦਰਦ ਦੀਆਂ ਦਵਾਈਆਂ ਦਿੱਤੀਆਂ ਗਈਆਂ ਅਤੇ ਰੇਸ਼ੇ ਕੀੜੇ ਦਾ ਇਲਾਜ ਨਹੀਂ ਹੋਇਆ
2: ਓਹੋ
3: ਇਸ ਕਰਕੇ ਇਹਨਾਂ ਦੀ ਯਾਦਦਾਸ਼ਤ ਵੀ ਘੱਟ ਗਈ ਅਤੇ ਇਹਨਾਂ ਦੀਆਂ ਅੱਖੀਆਂ 'ਤੇ ਵੀ ਅਸਰ ਪਿਆ ਹੋਵੇਗਾ ਬਹਰਹਾਲ ਮੈਂ ਇਸ ਆਪਣੀ ਭੈਣ ਨੂੰ ਇਹੋ ਹੀ ਕਹਾਂਗਾ ਕਿ ਉਹ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਉਣ ਤਾਂ ਕਿ ਇਹਨਾਂ ਦੇ ਮਜ਼ਾਜ ਨੂੰ ਵੇਖ ਕੇ ਕੋਈ ਚੰਗੀ ਜਿਹੀ ਦਵਾਈ ਲਿਖੀ ਜਾਵੇ ਰੱਬ ਦੀ ਮਿਹਰਬਾਨੀ ਨਾਲ ਇਲਾਜ ਤੋਂ ਬਾਅਦ ਇਹਨਾਂ ਨੂੰ ਪੂਰੀ ਤਰ੍ਹਾਂ ਆਰਾਮ ਆ ਜਾਏਗਾ
2: ਇਨਸ਼ਾਅੱਲਾ ਤਾਲਾ ਜੀ ਭੈਣ ਜੀ ਤੁਸੀਂ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ ਆਪਣੀ ਸਿਹਤ ਦੀ ਹਿਫਾਜ਼ਤ ਲਈ ਤੁਸੀਂ ਫੌਰਨ ਇਲਾਜ ਸ਼ੁਰੂ ਕਰੋ ਰੱਬ ਕਰਮ ਕਰੇਗਾ ਮੋਹਤਰਮ ਭੈਣ ਭਰਾਓ ਅਤੇ ਬਜ਼ੁਰਗੋ ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤਾਂ ਦੇਰ ਨਾ ਕਰੋ ਮੁਕੰਮਲ ਇਲਾਜ ਅਤੇ ਈਮੇਲਸ ਅਤੇ SMS ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰਸਗੀਰ ਪਾਕ ਹਿੰਦ ਦੇ ਮਸ਼ਹੂਰ ਮੌਲਿਜ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਅਤੇ ਨੋਟ ਫਰਮਾਓ ਸਾਡਾ ਪਤਾ ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 042-377-2760 ਯਾਨੀ 042-377-2760 ਮੋਬਾਈਲ ਨੰਬਰ ਹੈ 03004142608 ਯਾਨੀ 03004142608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com ਜੀ ਭੈਣ ਭਰਾ ਹੁਣ ਪੇਸ਼ ਨੇ ਤੁਹਾਡੀ ਬਾਕੀ ਈਮੇਲਸ ਅਤੇ SMS ਸੁਲੇਮਾਨ ਸਾਹਿਬ ਈਮੇਲ ਹੈਪਾਟਾਈਟਿਸ ਬਾਰੇ ਵੇ ਜਿਹੜੀ ਆਬਿਦ ਸ਼ਰੀਫ ਹੋਰਾਂ ਲਿਖੀ ਹੈ ਇਹ ਕਹਿੰਦੇ ਨੇ ਕਿ ਮੇਰੀ ਵਾਲਦਾ ਨੂੰ 6 ਮਹੀਨੇ ਪਹਿਲੇ ਇਹ ਤਕਲੀਫ ਹੋਈ ਸੀ ਬੜਾ ਹੀ ਇਲਾਜ ਕਰਵਾਇਆ ਪਰ ਅਜੇ ਤੀਕਰ ਬਿਮਾਰੀ ਪੂਰੀ ਤਰ੍ਹਾਂ ਠੀਕ ਹੀ ਨਹੀਂ ਹੋਈ ਹੁਣ ਅਸੀਂ ਚਾਹੁੰਦੇ ਹਾਂ ਕਿ ਦੇਸੀ ਇਲਾਜ ਕਰਵਾਈਏ ਮਸ਼ਵਰਾ ਦਿਓ ਕਿ ਬਿਮਾਰੀ ਠੀਕ ਹੋ ਸਕਦੀ
3: ਆਬਦ ਭਾਈ ਮੈਂ ਤੁਹਾਨੂੰ ਤਾਂ ਸਾਰੇ ਸੁਣਨ ਵਾਲੇ ਨੂੰ ਦੱਸ ਦਿਆਂ ਕਿ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਹੈਪਾਟਾਈਟਿਸ ਪੂਰੀ ਤਰ੍ਹਾਂ ਕਾਬਲ ਇਲਾਜ ਬਿਮਾਰੀ ਹੈ
2: ਸਹੀ
3: ਇਸ ਲਈ ਮੈਂ ਇਹੋ ਜਿਹੇ ਮਰੀਜ਼ਾਂ ਨੂੰ ਮਸ਼ਵਰਾ ਦਿਆਂਗਾ ਕਿ ਜੋ ਹਰ ਜਗ੍ਹਾ ਤੋਂ ਇਲਾਜ ਕਰਵਾ ਕੇ ਥੱਕ ਗਏ ਨੇ ਅਤੇ ਉਹ ਸਿਰਫ ਇੱਕ ਵਾਰੀ ਸਾਡਾ ਇਲਾਜ ਜ਼ਰੂਰ ਕਰਵਾ ਕੇ ਵੇਖਣ ਇਨਸ਼ਾਅੱਲਾ ਇਹ ਬਿਮਾਰੀ ਬਿਲਕੁਲ ਠੀਕ ਹੋ ਜਾਵੇਗੀ ਅਬਦ ਭਾਈ ਤੁਸੀਂ ਸਭ ਤੋਂ ਪਹਿਲੇ ਆਪਣੀ ਵਾਲਦਾ ਸਾਹਿਬਾ ਦਾ LFT ਕਰਵਾਓ ਅਤੇ ਇਲਾਜ ਸ਼ੁਰੂ ਕਰੋ ਅਤੇ ਜਦੋਂ ਇਲਾਜ ਮੁਕੰਮਲ ਹੋ ਜਾਵੇ ਤਾਂ ਫਿਰ LFT ਕਰਾਓ ਤੁਹਾਨੂੰ ਆਪ ਹੀ ਪਤਾ ਚੱਲ ਜਾਵੇਗਾ ਕਿ ਸਾਡੇ ਇਲਾਜ ਨਾਲ ਫਾਇਦਾ ਹੋਇਆ ਹੈ ਕਿ ਨਹੀਂ ਭਾਈ ਜੀ ਤੁਸੀਂ ਕਿਸੇ ਦਿਨ ਵਾਲਦਾ ਸਾਹਿਬਾਂ ਨੂੰ ਦਵਾਖਾਨੇ 'ਤੇ ਲਿਆਓ ਮੈਂ ਤੁਹਾਨੂੰ ਇਲਾਜ ਬਾਰੇ ਸਾਰੀ ਗੱਲ ਤਫਸੀਲ ਨਾਲ ਦੱਸਾਂਗਾ ਅਤੇ ਇਨਸ਼ਾਅੱਲਾ ਇਲਾਜ ਤੋਂ ਬਾਅਦ ਹੈਪਾਟਾਈਟਿਸ ਦੀ ਬਿਮਾਰੀ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ
2: ਇਨਸ਼ਾਅੱਲਾ ਤਾਲਾ ਜੀ ਆਬਿਦ ਭਾਈ ਹੁਣ ਤੁਸੀਂ ਬੇਫਿਕਰ ਹੋ ਜਾਓ ਕਿਉਂਕਿ ਇਸ ਬਿਮਾਰੀ ਦਾ ਇਲਾਜ ਹੋ ਸਕਦਾ ਬਸ ਤੁਸੀਂ ਵਾਲਦਾ ਸਾਹਿਬਾ ਦਾ ਇਲਾਜ ਸ਼ੁਰੂ ਕਰੋ ਰੱਬ ਕਰਮ ਕਰੇਗਾ ਸੁਲੇਮਾਨ ਸਾਹਿਬ ਈਮੇਲ ਨਜ਼ੀਰ ਅਹਿਮਦ ਹੋਰਾਂ ਲਿਖੀ ਹੈ
3: ਜੀ ਜੀ
2: ਇਹ ਕਹਿੰਦੇ ਨੇ ਕਿ ਮੈਂ ਚੱਕਰਾਂ ਦੀ ਵਜ੍ਹਾ ਨਾਲ ਬਹੁਤ ਪਰੇਸ਼ਾਨ ਹਾਂ।
3: ਅੱਛਾ।
2: ਹਰ ਵੇਲੇ ਚੱਕਰਾਂ ਆਉਂਦੇ ਰਹਿੰਦੇ ਨੇ ਤੇ ਡਰਾਈਵਿੰਗ ਕਰਨਾ ਮੁਸ਼ਕਿਲ ਹੋ ਜਾਂਦਾ।
3: ਜੀ ਜੀ।
2: ਮੈਂ ਇੱਕ ਮਹੀਨੇ ਤੱਕ ਸਰਦਾਈ ਵੀ ਪੀਤੀ ਹੈ ਪਰ ਆਰਾਮ ਨਹੀਂ ਹੋਇਆ। ਦਵਾਈ ਪਾਰਸਲ ਕਰ ਦਿਓ। ਵੈਸੇ ਸੁਲੇਮਾਨ ਸਾਹਿਬ, ਚੱਕਰਾਂ ਦੀ ਵਜ੍ਹਾ ਨਾਲ ਤੇ ਮੈਂ ਵੀ ਬਹੁਤ ਪਰੇਸ਼ਾਨ ਹਾਂ। ਜਿੱਧਰ ਵੇਖੋ ਚੱਕਰ ਹੀ ਚੱਕਰ ਨੇ, ਬਲਕਿ ਹਰ ਬੰਦਾ ਚੱਕਰ ਵਿੱਚ ਪਿਆ ਹੋਇਆ। ਇਹ ਤੇ ਸਾਰੀ ਜਿਹੜਾ ਨਾ ਸਾਰੀ ਕੌਮ ਦਾ ਇਲਾਜ ਹੋਣਾ ਚਾਹੀਦਾ।
3: ਓਹੋ ਸਹਿਮਾ ਜੀ, ਇਹ ਭਾਈ ਹੋਰੀ ਆਪਣੀ ਬਿਮਾਰੀ ਦੀ ਗੱਲ ਕਰ ਰਹੇ ਨੇ ਤੇ ਤੁਸੀਂ ਦੂਜੇ ਚੱਕਰਾਂ ਦੇ ਵਿੱਚ ਪੈ ਗਏ ਹੋ।
2: ਲੋ,
3: ਉਹ ਚੱਕਰ ਤੇ ਕਦੀ ਵੀ ਖਤਮ ਨਹੀਂ ਹੋਣਗੇ
2: ਜੀ। ਬਿਹਤਰ ਪਾ ਸੁਲੇਮਾਨ ਸਾਹਿਬ, ਈਮੇਲ ਤੇ ਮੈਂ ਪੜ੍ਹ ਚੁੱਕੀ ਹਾਂ, ਵੇਖਿਆ ਨਾ ਸੁਲੇਮਾਨ ਸਾਹਿਬ, ਤੁਸੀਂ ਵੀ ਚੱਕਰ ਵਿੱਚ ਆ ਗਏ ਹੋ।
3: ਸਹਿਮਾ, ਤੁਸੀਂ ਤੇ ਵਾਕਿਆ ਚੱਕਰ ਵਿੱਚ ਪਾ ਦਿੱਤਾ ਹੈ। ਬਹਰਹਾਲ ਨਜ਼ੀਰ ਭਾਈ, ਤੁਸੀਂ ਖਤ ਵਿੱਚ ਮੁਕੰਮਲ ਤਫਸੀਲ ਨਹੀਂ ਲਿਖੀ, ਇਸ ਲਈ ਕੁਝ ਨਹੀਂ ਕਿਹਾ ਜਾ ਸਕਦਾ ਕਿ ਤੁਹਾਡੀ ਅਸਲ ਬਿਮਾਰੀ ਕੀ ਹੈ। ਬਹਰਹਾਲ ਤੁਸੀਂ 10 ਦਿਨ ਰੋਜ਼ਾਨਾ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰਵਾਓ ਅਤੇ ਉਸ ਤੋਂ ਬਾਅਦ ਬਲੱਡ ਪ੍ਰੈਸ਼ਰ ਦੀ ਰੀਡਿੰਗ ਮੈਨੂੰ ਕਰੋ, ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਤੁਹਾਨੂੰ ਕੀ ਪ੍ਰੋਬਲਮ ਹੈ ਅਤੇ ਉਹਦਾ ਕੀ ਹੱਲ ਹੋਣਾ ਚਾਹੀਦਾ ਹੈ।
2: ਲਓ ਜੀ ਨਜ਼ੀਰ ਭਾਈ, ਤੁਹਾਨੂੰ ਤਾਂ ਫਟਾਫਟ ਈਮੇਲ ਦਾ ਜਵਾਬ ਮਿਲ ਗਿਆ। ਸੁਲੇਮਾਨ ਸਾਹਿਬ, ਈਮੇਲ ਅਕਬਰ ਅਲੀ ਸੈਯਦ ਹੋਰਾਂ ਲਿਖੀ ਹੈ। ਇਹ ਕਹਿੰਦੇ ਨੇ ਕਿ ਮੇਰੇ ਮੇਦੇ ਵਿੱਚ ਤੇਜ਼ਾਬੀਅਤ ਬਹੁਤ ਜ਼ਿਆਦਾ ਹੈ। ਮੈਂ ਛਿਲਕਾ ਇਸਬਗੋਲ ਤੇ ਹਰੀੜ ਦਾ ਮੁਰੱਬਾ ਵੀ ਇਸਤੇਮਾਲ ਕੀਤਾ ਪਰ ਆਰਾਮ ਹੀ ਨਹੀਂ ਆਉਂਦਾ ਤੇ ਭੁੱਖ ਨਹੀਂ ਲੱਗਦੀ ਤੇ ਨਾ ਹੀ ਖਾਣਾ ਹਜ਼ਮ ਹੁੰਦਾ, ਢਿੱਡ ਵਿੱਚ ਵੱਟ ਫਿਰਦੇ ਨੇ ਤੇ ਮੇਰਾ ਇਲਾਜ ਦੱਸੋ। ਲੋ ਸੁਲੇਮਾਨ ਸਾਹਿਬ, ਇਹ ਭਾਈ ਹੋਰੀ ਤੇ ਇਲਾਜ ਇੰਜ ਪੁੱਛ ਰਹੇ ਨੇ ਜਿਵੇਂ ਕਿਸੇ ਕਿਤਾਬ ਦਾ ਨਾਮ ਪੁੱਛੀਦਾ।
3: ਹਾਂਜੀ, ਜਾਂ ਫਿਰ ਕਿਸੇ ਗਵਾਚੀ ਸ਼ਾਇਦ ਪੁੱਛੀਦਾ। ਅਕਬਰ ਭਾਈ, ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਤੁਹਾਨੂੰ ਕਿੰਝ ਪਤਾ ਚੱਲਿਆ ਕਿ ਤੁਹਾਡੇ ਮੇਦ ਦੇ ਵਿੱਚ ਤੇਜ਼ਾਬੀਅਤ ਹੈ। ਦੂਜੀ ਗੱਲ ਹੈ ਕਿ ਤੁਸੀਂ ਇਲਾਜ ਕਰਨ ਦੀ ਬਜਾਏ ਆਪਣੀ ਮਰਜ਼ੀ ਨਾਲ ਛਿਲਕਾ ਛਿਲਕਾ ਖਾਂਦੇ ਰਹੇ ਹੋ। ਇਹ ਚੀਜ਼ਾਂ ਤਾਂ ਵਕਤੀ ਆਰਾਮ ਲਈ ਹੁੰਦੀਆਂ ਨੇ। ਮੇਰੇ ਭਾਈ, ਤੁਹਾਡਾ ਇਲਾਜ ਤਾਂ ਇਹੋ ਹੀ ਹੈ ਕਿ ਤੁਸੀਂ ਪੂਰੀ ਤਰ੍ਹਾਂ ਦਵਾਈ ਲਵੋ ਅਤੇ ਸਭ ਤੋਂ ਪਹਿਲਾਂ ਆਪਣਾ ਚੈੱਕਅਪ ਕਰਵਾਓ ਤਾਂ ਕਿ ਪਤਾ ਚੱਲੇ ਕਿ ਅਸਲ ਬਿਮਾਰੀ ਕੀ ਹੈ।
2: ਜੀ ਅਕਬਰ ਭਾਈ, ਤੁਹਾਨੂੰ ਆਪਣੇ ਈਮੇਲ ਦਾ ਜਵਾਬ ਮਿਲ ਗਿਆ, ਹੁਣ ਤੁਸੀਂ ਇਲਾਜ ਵਿੱਚ ਦੇਰ ਨਾ ਕਰੋ। ਸੁਲੇਮਾਨ ਸਾਹਿਬ, ਅਗਲੀ ਈਮੇਲ ਸ਼ੂਗਰ, ਬਲੱਡ ਪ੍ਰੈਸ਼ਰ, ਜਿਸਮਾਨੀ ਕਮਜ਼ੋਰੀ, ਜੋੜਾਂ ਦਾ ਦਰਦ ਤੇ ਖਾਰਿਸ਼ ਬਾਰੇ ਵੇ। ਇਹ ਈਮੇਲ ਹਮੀਦੁਰ ਰਹਿਮਾਨ ਹੋਰਾਂ ਲਿਖੀ ਹੈ। ਇਹ ਕਹਿੰਦੇ ਨੇ ਕਿ ਮੈਂ ਇਸ ਵੇਲੇ 5 ਬਿਮਾਰੀਆਂ ਦਾ ਸ਼ਿਕਾਰ ਹਾਂ, ਇਲਾਜ ਕਰਵਾਉਣਾ ਵਾਂ ਪਰ ਇੱਕ ਬਿਮਾਰੀ ਵੀ ਠੀਕ ਨਹੀਂ ਹੋ ਰਹੀ। ਪਰੇਸ਼ਾਨ ਹੋ ਕੇ ਤੁਹਾਨੂੰ ਈਮੇਲ ਲਿਖੀ ਹੈ, ਤੁਸੀਂ ਤੇ ਸਿਆਣੇ ਤਬੀਬ ਹੋ, ਕੀ ਮੇਰੀ ਬਿਮਾਰੀਆਂ ਦਾ ਇਲਾਜ ਹੋ ਜਾਏਗਾ?
3: ਹਮੀਦ ਭਾਈ, ਸੋਹਣੇ ਰੱਬ ਦੀ ਕਰਮ ਨਵਾਜ਼ੀ ਹੋਵੇ ਤਾਂ ਬੰਦੇ ਨੂੰ ਮਿੱਟੀ ਨਾਲ ਵੀ ਸ਼ਫਾ ਹੋ ਸਕਦੀ ਹੈ।
2: ਬੇਸ਼ੱਕ,
3: ਇਸ ਲਈ ਬੰਦੇ ਨੂੰ ਕਦੇ ਵੀ ਮਾਯੂਸ ਨਹੀਂ ਹੋਣਾ ਚਾਹੀਦਾ। ਭਾਈ ਜੀ, ਸ਼ੂਗਰ ਦੇ ਹੁੰਦਿਆਂ ਜਿਸਮ ਦੇ ਸਾਰੇ ਅਜ਼ਾ ਤੇ ਪੈੜਾ ਅਸਰ ਪੈਂਦਾ ਹੈ ਤੇ ਇਹ ਸਾਰੀਆਂ ਬਿਮਾਰੀਆਂ ਤੁਹਾਨੂੰ ਸ਼ੂਗਰ ਦੀ ਵਜ੍ਹਾ ਨਾਲ ਨੇ। ਤੁਸੀਂ ਪਹਿਲੀ ਫੁਰਸਤ ਵਿੱਚ ਦਵਾਖਾਨੇ ਤੇ ਤਸ਼ਰੀਫ ਲਿਆਓ ਤਾਂ ਕਿ ਤੁਹਾਡਾ ਕੰਪਲੀਟ ਚੈੱਕਅਪ ਹੋਵੇ ਤੇ ਉਹਦੇ ਮੁਤਾਬਕ ਉਹ ਚੰਗੀ ਜੀ ਦਵਾਈ ਤੁਹਾਨੂੰ ਦਿੱਤੀ ਜਾ ਸਕੇ। ਐਸੇ ਤੁਸੀਂ ਫਿਕਰ ਨਾ ਕਰੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਨੂੰ ਬਹੁਤ ਹੀ ਫਾਇਦਾ ਹੋਵੇਗਾ
2: ਇਨਸ਼ਾਅੱਲਾ। ਜੀ ਹਮੀਦ ਭਾਈ, ਹੁਣ ਤੁਸੀਂ ਇਲਾਜ ਬਾਰੇ ਸੁਸਤੀ ਨਹੀਂ ਕਰਨੀ, ਰੱਬ ਕਰਮ ਕਰੇਗਾ। ਸੁਲੇਮਾਨ ਸਾਹਿਬ, ਤੁਸੀਂ ਸਾਡੇ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ ਤੇ ਸਾਡੇ ਭੈਣ ਭਰਾਵਾਂ ਨੂੰ ਬਹੁਤ ਸੋਹਣੀਆਂ ਗੱਲਾਂ ਦੱਸੀਆਂ, ਤੁਹਾਡੀ ਬੜੀ ਮਿਹਰਬਾਨੀ।
3: ਸਾਮਾ ਜੀ, ਤੁਹਾਡੀ ਵੀ ਬੜੀ ਮਿਹਰਬਾਨੀ ਕਿ ਤੁਸੀਂ ਮੈਨੂੰ ਗੱਲਬਾਤ ਕਰਨ ਦਾ ਮੌਕਾ ਦਿੰਦੇ ਹੋ।
2: ਸੁਲੇਮਾਨ ਸਾਹਿਬ, ਨਾ ਤਾਂ ਤੁਸੀਂ ਮੈਨੂੰ ਬੋਲਣ ਦਿੰਦੇ ਹੋ ਤੇ ਨਾ ਆਪਣੀ ਮਰਜ਼ੀ ਨਾਲ ਖਾਣ ਪੀਣ ਦਿੰਦੇ ਹੋ, ਬੜੇ ਜ਼ਾਲਮ। ਸੁਲੇਮਾਨ ਸਾਹਿਬ, ਤੁਸੀਂ ਸੋਹਣੀ ਭੈਣ ਭਰਾ, ਬਿਮਾਰੀਆਂ ਦੇ ਇਲਾਜ ਬਾਰੇ ਪ੍ਰੋਗਰਾਮ ਪੇਸ਼ ਕੀਤਾ ਗਿਆ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ। ਇਸ ਪ੍ਰੋਗਰਾਮ ਵਿੱਚ ਦਵਾਖਾਨਾ ਸੁਲੇਮਾਨ ਦੇ ਚੀਫ ਐਗਜ਼ੈਕਟਿਵ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਤੁਹਾਡੀ ਈਮੇਲਸ ਤੇ SMS ਦੇ ਜਵਾਬ ਦਿੰਦੇ ਨੇ। ਅਗਰ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕਿਸੇ ਵੀ ਬਿਮਾਰੀ 'ਚ ਪਰੇਸ਼ਾਨ ਹੈ ਜਾਂ ਡਾਕਟਰਾਂ ਤੇ ਹਕੀਮਾਂ ਕੋਲੋਂ ਇਲਾਜ ਕਰਵਾ ਕੇ ਮਾਯੂਸ ਹੋ ਗਏ ਨੇ ਤੇ ਫੌਰੀ ਕਾਮਯਾਬ ਇਲਾਜ ਵਾਸਤੇ ਜਾਂ ਖਤ ਪੱਤਰ ਪਾਉਣ ਵਾਸਤੇ ਸਾਡਾ ਪਤਾ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760 ਯਾਨੀ 042-377-2710 ਮੋਬਾਈਲ ਨੰਬਰ ਹੈ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਸੋਹਣੇ ਭੈਣ ਭਰਾ ਤੇ ਮੇਰੇ ਬਜ਼ੁਰਗੋ, ਰੱਬ ਤੁਹਾਡੀ ਹਯਾਤੀ ਕਰੇ, ਤੁਹਾਨੂੰ ਸਿਹਤਮੰਦ ਰੱਖੇ ਤੇ ਤੁਸੀਂ ਆਪਣੇ ਘਰ ਵਾਲਿਆਂ ਦੇ ਨਾਲ ਜ਼ਿੰਦਗੀ ਦੇ ਮਜ਼ੇ ਲੁੱਟੋ। ਇਸ ਦੁਆ ਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫਿਰ ਮੁਲਾਕਾਤ ਹੋਵੇਗੀ। ਉਸ ਵੇਲੇ ਤੱਕ ਰੱਬ ਰਾਖਾ।
1: There's music and then there's magic. One Above FM 101.